0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਇੱਕ ਵਾਰਤਾ, ਪ੍ਰਵਾਸੀ ਪੰਛੀਆਂ ਦੀ ਵਿਚਿੱਤਰ ਦੁਨੀਆ। ਸਾਡੇ ਅੱਜ ਦੇ ਵਾਰਤਾਕਾਰ ਹੋਣਗੇ ਮਿਸਰ ਦੀ ਪਾਟੀਆ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਸੂਫੀਆਨਾ ਕਲਾਮ। ਦੋਸਤੋ, ਅੱਜ ਵਿਸ਼ਵ ਪ੍ਰਵਾਸੀ ਪੰਛੀ ਦਿਵਸ ਏ। ਇਹ ਦਿਨ ਪੰਛੀਆਂ ਨੂੰ ਦਰਪੇਸ਼ ਖਤਰਿਆਂ, ਪ੍ਰਵਾਸੀ ਪੰਛੀਆਂ ਦੇ ਵਾਤਾਵਰਣ ਨਾਲ ਸੰਬੰਧਿਤ ਮਹੱਤਵ ਅਤੇ ਉਹਨਾਂ ਦੀ ਸੰਭਾਲ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਲੋੜ ਬਾਰੇ ਦੁਨੀਆ ਭਰ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਮਨਾਇਆ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ ਹਰ ਸਾਲ ਸਾਈਬੇਰੀਆ ਅਤੇ ਦੁਨੀਆ ਦੇ ਹੋਰ ਖਿੱਤਿਆਂ ਚੋਂ ਪੰਛੀ ਹਜ਼ਾਰਾਂ ਮੀਲ ਦੀ ਪ੍ਰਵਾਸ ਭਰ ਕੇ ਆਉਂਦੇ ਜਾਂਦੇ ਨੇ। ਇਸ ਵਾਸਤੇ ਪੰਛੀਆਂ ਨੂੰ ਕੁਦਰਤੀ ਸੰਸਾਰ ਦੇ ਸੰਦੇਸ਼ ਵਾਹਕ ਵੀ ਕਿਹਾ ਜਾਂਦਾ ਹੈ। ਸੋ ਸਾਨੂੰ ਚਾਹੀਦਾ ਹੈ ਕਿ ਪ੍ਰਵਾਸੀ ਪੰਛੀਆਂ ਦੀ ਸੰਭਾਲ ਲਈ ਉਹਨਾਂ ਦੇ ਰਹਿਣ ਸਹਿਣ ਅਤੇ ਸੁਰੱਖਿਅਤ ਰਹਿਣ ਬਸੇਰੇ ਬਣਾਉਣ ਦੇ ਯਤਨ ਕਰੀਏ। ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਪੰਛੀ ਪ੍ਰਕਿਰਤੀ ਦਾ ਇੱਕ ਅਹਿਮ ਅੰਗ ਨੇ। ਇਹਨਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਅਸੀਂ ਅੱਜ ਤੁਹਾਨੂੰ ਸੁਣਾ ਰਹੇ ਹਾਂ ਇੱਕ ਵਾਰਤਾ, ਪ੍ਰਵਾਸੀ ਪੰਛੀਆਂ ਦੀ ਵਿਚਿੱਤਰ ਦੁਨੀਆ। ਵਾਰਤਾਕਾਰ ਨੇ ਮਿਸਰ ਦੀ ਪਾਟੀਆ।
1: ਪ੍ਰਵਾਸੀ ਪੰਛੀ ਕੁਦਰਤ ਦੇ ਅਦਭੁਤ ਯਾਤਰੀ ਹਨ ਜੋ ਭੋਜਨ, ਪ੍ਰਜਨਨ ਅਤੇ ਅਨੁਕੂਲ ਮੌਸਮ ਦੀ ਭਾਲ ਵਿੱਚ ਹਰ ਸਾਲ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤੱਕ ਜਾਂਦੇ ਹਨ। ਪ੍ਰਵਾਸੀ ਪੰਛੀ ਬਿਨਾਂ ਕਿਸੇ GPS ਤੋਂ ਧਰਤੀ ਦੇ ਚੁੰਬਕੀ ਖੇਤਰਾਂ, ਤਾਰਿਆਂ ਅਤੇ ਸੂਰਜ ਦੀ ਸਥਿਤੀ ਦੀ ਵਰਤੋਂ ਕਰਕੇ ਆਪਣਾ ਰਸਤਾ ਲੱਭਦੇ ਹਨ। ਪ੍ਰਵਾਸੀ ਪੰਛੀਆਂ ਦਾ ਇਤਿਹਾਸ ਲੱਖਾਂ ਸਾਲ ਪੁਰਾਣਾ ਹੈ। ਪ੍ਰਸਿੱਧ ਪੰਛੀ ਵਿਗਿਆਨੀ ਡਾਕਟਰ ਓਰੀਵਲ ਆਸਟਨ ਨੇ ਆਪਣੀ ਪ੍ਰਸਿੱਧ ਪੁਸਤਕ ਵਰਲਡਸ ਆਫ ਦਾ ਵਰਲਡ ਵਿੱਚ ਲਿਖਿਆ ਹੈ ਕਿ ਜੈਵਿਕ ਰਿਕਾਰਡ ਦੇ ਅਨੁਸਾਰ 250,000 ਸਾਲ ਪਹਿਲਾਂ ਪੰਛੀਆਂ ਦੀਆਂ 11,500 ਪ੍ਰਜਾਤੀਆਂ ਸਨ। ਉਹਨਾਂ ਦੇ ਅਨੁਸਾਰ ਪਿਛਲੇ ਲਗਭਗ 600 ਸਾਲਾਂ ਵਿੱਚ 1,000 ਪੰਛੀਆਂ ਦੀਆਂ ਪ੍ਰਜਾਤੀਆਂ ਲੁਪਤ ਹੋ ਗਈਆਂ ਹਨ। ਇਸ ਦਾ ਕਾਰਨ ਤੇਜ਼ੀ ਨਾਲ ਮੌਸਮ ਵਿੱਚ ਆਈ ਤਬਦੀਲੀ, ਗਲੋਬਲ ਵਾਰਮਿੰਗ, ਵਾਤਾਵਰਣ ਵਿੱਚ ਮੌਜੂਦ ਪ੍ਰਦੂਸ਼ਣ ਅਤੇ ਕੁਦਰਤੀ ਸਰੋਤਾਂ ਦਾ ਵਿਨਾਸ਼ ਮੰਨਿਆ ਜਾ ਰਿਹਾ ਹੈ। ਵਿਸ਼ਵ ਪ੍ਰਵਾਸੀ ਪੰਛੀ ਦਿਹਾੜਾ ਹਰ ਸਾਲ ਮਈ ਅਤੇ ਅਕਤੂਬਰ ਦੇ ਦੂਜੇ ਸ਼ਨੀਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਪੰਛੀਆਂ ਅਤੇ ਉਹਨਾਂ ਦੇ ਨਿਵਾਸ ਸਥਾਨਾਂ ਦੀ ਸੰਭਾਲ ਲਈ ਵਿਸ਼ਵ ਵਿਆਪੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਸਾਲ ਦਾ ਵਿਸ਼ਾ ਪੰਛੀਆਂ ਦੇ ਰਹਿਣ ਲਈ ਯੋਗ ਸਥਾਨ ਬਣਾਉਣ 'ਤੇ ਕੇਂਦਰਿਤ ਹੈ। ਇਸ ਸੰਦਰਭ ਵਿੱਚ ਪੰਛੀਆਂ ਨੂੰ ਪਿਆਰ ਕਰਨ ਵਾਲੇ ਸਮਾਜ ਦੇ ਕੁਝ ਲੋਕ ਪੰਛੀਆਂ ਦੀ ਸੰਭਾਲ ਲਈ ਯਤਨ ਕਰ ਰਹੇ ਹਨ। ਸਾਡੇ ਪ੍ਰਵਾਸੀ ਪੰਛੀ ਪੂਰੀ ਜ਼ਿੰਦਗੀ ਇੱਕੋ ਥਾਂ 'ਤੇ ਨਹੀਂ ਰਹਿੰਦੇ। ਕੁਝ ਪੰਛੀਆਂ ਦਾ ਪ੍ਰਵਾਸ ਛੋਟਾ ਹੁੰਦਾ ਹੈ, ਪਰ ਬਹੁਤ ਸਾਰੇ ਪੰਛੀ ਮਹਾਂਦੀਪਾਂ, ਮਾਰੂਥਲਾਂ ਅਤੇ ਸਮੁੰਦਰਾਂ ਨੂੰ ਪਾਰ ਕਰਦੇ ਹੋਏ ਲੰਬੀ ਯਾਤਰਾ ਕਰਦੇ ਹਨ। ਦੁਨੀਆ ਭਰ ਦੇ 2,000 ਪ੍ਰਜਾਤੀਆਂ ਦੇ ਪੰਛੀ ਨਿਯਮਿਤ ਤੌਰ 'ਤੇ ਪ੍ਰਵਾਸ ਕਰਦੇ ਹਨ। ਇੱਕ ਵਾਰ ਜਦ ਕੋਈ ਪੰਛੀ ਸਫਲਤਾਪੂਰਵਕ ਆਪਣਾ ਪ੍ਰਵਾਸ ਚੱਕਰ ਪੂਰਾ ਕਰ ਲੈਂਦਾ ਹੈ ਤਾਂ ਇਹ ਜ਼ਿੰਦਗੀ ਦੌਰਾਨ ਉਹ ਪੈਟਰਨ ਦੁਹਰਾਉਂਦਾ ਹੈ। ਬਹੁਤ ਸਾਰੇ ਪੰਛੀ ਸਪਸ਼ਟ ਭੂਗੋਲਿਕ ਨਿਸ਼ਾਨੀਆਂ ਜਿਵੇਂ ਪਹਾੜ, ਨਦੀਆਂ ਅਤੇ ਸਮੁੰਦਰੀ ਕਿਨਾਰਿਆਂ ਦਾ ਸਹਾਰਾ ਲੈਂਦੇ ਹਨ। ਕਈ ਪੰਛੀ ਲਗਾਤਾਰ ਉਸ ਰਸਤੇ 'ਤੇ ਹੀ ਵਾਪਸ ਆਉਂਦੇ ਹਨ ਜਿਸ ਰਸਤੇ ਤੋਂ ਉਹ ਗਏ ਸਨ। ਪੰਛੀਆਂ ਦਾ ਸਰੀਰ ਉਹਨਾਂ ਨੂੰ ਪ੍ਰਵਾਸ ਦਾ ਸਹੀ ਸਮਾਂ ਦੱਸਦਾ ਹੈ। ਹਰ ਸਾਲ ਇੱਕ ਹੀ ਸਮੇਂ 'ਤੇ ਉਹਨਾਂ ਦੇ ਸਰੀਰ ਵਿੱਚ ਮੌਜੂਦ ਗ੍ਰੰਥੀਆਂ ਹਾਰਮੋਨ ਛੱਡਦੀਆਂ ਹਨ। ਇਹ ਹਾਰਮੋਨ ਪੰਛੀਆਂ ਦੇ ਵਿਹਾਰ ਵਿੱਚ ਬਦਲਾਅ ਲਿਆਉਂਦੇ ਹਨ। ਬਸੰਤ ਰੁੱਤ ਵਿੱਚ ਹਾਰਮੋਨ ਪੰਛੀਆਂ ਨੂੰ ਪ੍ਰਜਨਨ ਲਈ ਵੀ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਤਬਦੀਲੀ ਪ੍ਰਵਾਸ ਲਈ ਇੱਕ ਸੰਕੇਤ ਹੈ। ਪ੍ਰਵਾਸ ਦੌਰਾਨ ਪ੍ਰਵਾਸੀ ਪੰਛੀਆਂ ਨੂੰ ਰਸਤੇ ਵਿੱਚ ਕਈ ਖਤਰਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਰੇਤਲੇ ਤੂਫਾਨ, ਜੰਗਲ ਦੀ ਅੱਗ ਅਤੇ ਸਮੁੰਦਰੀ ਤੂਫਾਨ ਕੁਝ ਪੰਛੀਆਂ ਲਈ ਗੰਭੀਰ ਖਤਰਾ ਪੈਦਾ ਕਰ ਸਕਦੇ ਹਨ। ਪ੍ਰਵਾਸੀ ਪੰਛੀਆਂ ਦੀ ਦੁਨੀਆ ਬਹੁਤ ਹੀ ਵਿਚਿੱਤਰ ਹੈ। ਹਮਿੰਗ ਵਰਲਡ ਸਭ ਤੋਂ ਛੋਟਾ ਪ੍ਰਵਾਸੀ ਪੰਛੀ ਹੈ। ਪ੍ਰਵਾਸ ਦੇ ਦੌਰਾਨ ਉਹ 48 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ ਅਤੇ ਬਿਨਾਂ ਰੁਕੇ 600 ਮੀਲ ਦੀ ਦੂਰੀ ਤੈਅ ਕਰ ਸਕਦਾ ਹੈ। ਕਈ ਪੰਛੀ ਪ੍ਰਵਾਸ ਦੌਰਾਨ 16,000 ਮੀਲ ਲੰਬੀ ਯਾਤਰਾ ਕਰਦੇ ਹਨ। ਕੁਝ ਪੰਛੀਆਂ ਨੂੰ ਹਰ ਦਿਨ 8 ਘੰਟੇ ਯਾਤਰਾ ਕਰਨ ਨਾਲ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ 66 ਦਿਨ ਲੱਗ ਜਾਂਦੇ ਹਨ। ਕੁਝ ਪੰਛੀ ਜ਼ਿਆਦਾ ਉਚਾਈ 'ਤੇ ਉੱਡਦੇ ਹਨ। ਹੰਸ ਅਤੇ ਗਿਰਜਾਂ 29,000 ਤੋਂ 37,000 ਫੁੱਟ ਦੀ ਉਚਾਈ ਤੱਕ ਉੱਡਦੀਆਂ ਦੇਖੀਆਂ ਗਈਆਂ ਹਨ। ਕੁਝ ਪੰਛੀ ਵਿਗਿਆਨੀ ਮੰਨਦੇ ਹਨ ਕਿ ਕੁਝ ਪੰਛੀ ਜ਼ਿਆਦਾ ਉਚਾਈ 'ਤੇ ਇਸ ਲਈ ਉੱਡਦੇ ਹਨ ਕਿ ਉਹ ਘੱਟ ਫੜਫੜਾਹਟ ਕਰਕੇ ਅਤੇ ਜ਼ਿਆਦਾ ਸਲਾਈਡਿੰਗ ਕਰਕੇ ਆਪਣੀ ਊਰਜਾ ਬਚਾ ਸਕਣ। ਸਰਦੀਆਂ ਦੌਰਾਨ ਆਪਣੇ ਘਰਾਂ ਤੋਂ ਦੂਰ ਲੰਬੀ ਯਾਤਰਾ ਲਈ ਆਪਣੇ ਸਰੀਰ ਵਿੱਚ ਚਰਬੀ ਜਮ੍ਹਾਂ ਕਰਦੇ ਹਨ, ਕੁਝ ਖਾਸ ਖਾਦ ਪਦਾਰਥਾਂ ਤੋਂ ਊਰਜਾ ਪ੍ਰਾਪਤ ਕਰਦੇ ਹਨ। ਕਈ ਪ੍ਰਵਾਸੀ ਪੰਛੀ ਰਾਤ ਨੂੰ ਉੱਡਦੇ ਹਨ। ਉਹ ਕਈ ਕਾਰਨਾਂ ਕਰਕੇ ਅਜਿਹਾ ਕਰਦੇ ਹਨ। ਰਾਤ ਨੂੰ ਹਵਾ ਠੰਡੀ ਹੁੰਦੀ ਹੈ, ਇਸ ਲਈ ਉਹਨਾਂ ਨੂੰ ਪਾਣੀ ਵਿੱਚ ਡੁਬਕੀ ਲਗਾ ਕੇ ਠੰਡਾ ਹੋਣ ਦੀ ਜ਼ਰੂਰਤ ਘੱਟ ਪੈਂਦੀ ਹੈ। ਰਾਤ ਨੂੰ ਜਦੋਂ ਸ਼ਿਕਾਰੀ ਸੁੱਤੇ ਹੁੰਦੇ ਹਨ ਤਾਂ ਪੰਛੀਆਂ ਲਈ ਯਾਤਰਾ ਕਰਨੀ ਸੁਰੱਖਿਅਤ ਹੁੰਦੀ ਹੈ। ਪੰਛੀ ਉਹਨਾਂ ਥਾਵਾਂ 'ਤੇ ਪ੍ਰਵਾਸ ਕਰਦੇ ਹਨ ਜਿੱਥੇ ਜਲਵਾਯੂ ਉਹਨਾਂ ਲਈ ਢੁਕਵਾਂ ਹੁੰਦਾ ਹੈ ਅਤੇ ਉਹਨਾਂ ਨੂੰ ਢੁਕਵੀਂ ਮਾਤਰਾ ਵਿੱਚ ਭੋਜਨ ਵੀ ਪ੍ਰਾਪਤ ਹੁੰਦਾ ਹੈ। ਪ੍ਰਵਾਸੀ ਪੰਛੀ ਆਮ ਤੌਰ 'ਤੇ ਝੁੰਡਾਂ ਵਿੱਚ ਯਾਤਰਾ ਕਰਦੇ ਹਨ, ਜਿਸ ਨਾਲ ਉਹਨਾਂ ਨੂੰ ਹਵਾ ਦੇ ਦਬਾਅ ਦਾ ਸਾਹਮਣਾ ਕਰਨ ਵਿੱਚ ਮਦਦ ਮਿਲਦੀ ਹੈ। ਝੁੰਡ ਵਿੱਚ ਯਾਤਰਾ ਕਰਨ ਵਾਲਿਆਂ ਵਿੱਚ ਨੀਲਕੰਠ, ਬਾਜ, ਅਲਾਵੀਨ, ਸੋਹਣ ਪੰਛੀ, ਬਗਲਾ, ਰੋਵਨ ਅਤੇ ਸਾਇਬੇਰੀਅਨ ਸਾਰਸ ਸ਼ਾਮਲ ਹਨ। ਪ੍ਰਵਾਸੀ ਪੰਛੀਆਂ ਦੁਆਰਾ ਪ੍ਰਵਾਸ ਦਾ ਮੁੱਖ ਮੰਤਵ ਆਪਣੇ ਆਪ ਨੂੰ ਕਠੋਰ ਮੌਸਮ ਤੋਂ ਬਚਾਉਣਾ ਹੁੰਦਾ ਹੈ। ਸਰਦੀਆਂ ਦੌਰਾਨ ਪ੍ਰਵਾਸੀ ਪੰਛੀ ਅਕਸਰ ਮੈਦਾਨੀ ਇਲਾਕਿਆਂ ਜਾਂ ਭੂਮੱਧ ਰੇਖਾ ਦੇ ਨੇੜੇ ਦੇ ਖੇਤਰਾਂ ਵਿੱਚ ਪ੍ਰਵੇਸ਼ ਕਰਦੇ ਹਨ। ਇਹਨਾਂ ਖੇਤਰਾਂ ਵਿੱਚ ਕੜਾਕੇ ਦੀ ਠੰਡ ਤੋਂ ਸੁਰੱਖਿਆ ਅਤੇ ਢੁਕਵਾਂ ਭੋਜਨ ਮਿਲ ਜਾਂਦਾ ਹੈ। ਭਿਆਨਕ ਗਰਮੀ ਤੋਂ ਬਚਣ ਲਈ ਉੱਤਰੀ ਧਰੋਵ ਜਾਂ ਹੋਰ ਠੰਡੀਆਂ ਥਾਵਾਂ 'ਤੇ ਪ੍ਰਵਾਸ ਕਰਦੇ ਹਨ। ਸਰਦੀਆਂ ਵਿੱਚ ਠੰਡੇ ਖੇਤਰਾਂ ਵਿੱਚ ਪੰਛੀ ਭਾਰਤ ਸਮੇਤ ਦੁਨੀਆ ਭਰ ਦੇ ਗਰਮ ਦੇਸ਼ਾਂ ਵਿੱਚ ਪ੍ਰਵਾਸ ਕਰਦੇ ਹਨ। ਪ੍ਰਵਾਸੀ ਪੰਛੀ ਸਾਇਬੇਰੀਆ, ਯੂਰਪ ਅਤੇ ਮੱਧ ਏਸ਼ੀਆ ਤੋਂ ਭੋਜਨ ਅਤੇ ਅਨੁਕੂਲ ਵਾਤਾਵਰਣ ਦੀ ਭਾਲ ਵਿੱਚ ਭਾਰਤ ਆਉਂਦੇ ਹਨ। ਉਹਨਾਂ ਦੇ ਮੁੱਖ ਨਿਵਾਸ ਸਥਾਨ ਜਲਗਾਹਾਂ ਅਤੇ ਝੀਲਾਂ ਹਨ, ਜਿਨ੍ਹਾਂ ਵਿੱਚ ਭਰਤਪੁਰ ਰਾਜਸਥਾਨ, ਚਿਲਿਕਾ ਝੀਲ ਉੜੀਸਾ, ਪੌਂਗ ਡੈਮ ਹਿਮਾਚਲ, ਕੱਛ ਦਾ ਰਣ ਗੁਜਰਾਤ, ਜੰਮੂ ਕਸ਼ਮੀਰ ਦੀ ਬੁੱਲਰ ਝੀਲ, ਪੰਜਾਬ ਦੀ ਹਰੀਕੇ ਦੀ ਝੀਲ ਅਤੇ ਕਾਂਜਲੀ ਝੀਲ, ਮਨੀਪੁਰ ਦੀ ਲੋਕਟਕ ਝੀਲ ਅਤੇ ਰੋਪੜ ਜਲਗਾਹ ਸ਼ਾਮਲ ਹਨ। ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੀ ਬਖੀਰ ਝੀਲ ਵਿੱਚ ਹਰ ਸਾਲ ਨਵੰਬਰ ਤੋਂ ਜਨਵਰੀ ਤੱਕ ਕੌਡੀਲ, ਪੈਨਟੇਲ, ਸਪਾਲਡ ਰੈੱਡ ਸ਼ੇਕ, ਸੁਰਖਾਬ ਅਤੇ ਬ੍ਰਾਹਮਣੀ ਵਕਤ ਵਰਗੇ ਪ੍ਰਵਾਸੀ ਪੰਛੀ ਆ ਕੇ ਰਹਿੰਦੇ ਹਨ। ਉੱਤਰੀ ਭਾਰਤ ਦੇ ਕਈ ਜਲਗਾਹਾਂ ਵਿੱਚ ਤਿੱਬਤ ਅਤੇ ਮੱਧ ਏਸ਼ੀਆ ਤੋਂ ਬਾਰ ਹੈੱਡਡ ਹੰਸ ਆਉਂਦੇ ਹਨ। ਨਾਗਾਲੈਂਡ ਵਿੱਚ ਅਮੂਰ ਫਾਲਕਨ, ਗੁਜਰਾਤ ਦੇ ਕੱਛ ਅਤੇ ਬੰਬਈ ਥਾਣੇ ਦੇ ਕ੍ਰੀਕ ਵਿੱਚ ਗ੍ਰੇਟਰ ਫਲੇਮਿੰਗੋ ਪੰਛੀ ਆਉਂਦਾ ਹੈ। ਇਹ ਦੁਨੀਆ ਦਾ ਇੱਕ ਲੰਬੀਆਂ ਗੁਲਾਬੀ ਲੱਤਾਂ ਵਾਲਾ ਵਿਚਿੱਤਰ ਪੰਛੀ ਹੈ। ਹਰ ਸਾਲ

0: ਭਾਰਤ ਵਿੱਚ ਬਹੁਤ ਸਾਰੇ ਪ੍ਰਵਾਸੀ ਪੰਛੀ ਆਉਣ ਦਾ ਮੁੱਖ ਕਾਰਨ ਭਾਰਤ ਸੈਂਟਰਲ ਏਸ਼ੀਅਨ ਫਲਾਈਵੇ ਵਰਗੇ ਮਹੱਤਵਪੂਰਨ ਪ੍ਰਵਾਸੀ ਮਾਰਗ 'ਤੇ ਸਥਿਤ ਹੈ। ਪ੍ਰਵਾਸੀ ਪੰਛੀਆਂ ਦੀ ਦੁਨੀਆ ਆਪਣੀ ਵਿਭਿੰਨਤਾ, ਰੰਗ ਬਿਰੰਗੇ ਖੰਭਾਂ, ਸੁਰੀਲੀ ਚਹਿਚਰਾਹਟ ਅਤੇ ਉਦਭੁਤ ਉੱਡਣ ਦੀ ਸਮਰੱਥਾ ਦੇ ਕਾਰਨ ਪ੍ਰਕਿਰਤੀ ਦਾ ਇੱਕ ਵਿਚਿੱਤਰ ਚਮਤਕਾਰ ਹੈ। 19ਵੀਂ ਸਦੀ ਵਿੱਚ ਪੰਛੀਆਂ ਦੀਆਂ ਬਹੁਤ ਜ਼ਿਆਦਾ ਹੱਤਿਆਵਾਂ ਹੋਣ ਦੇ ਬਾਅਦ 1918 ਵਿੱਚ ਪ੍ਰਵਾਸੀ ਪੰਛੀ ਸੰਧੀ ਐਕਟ ਵਰਗੇ ਕਾਨੂੰਨ ਪਾਸ ਕੀਤੇ ਗਏ ਸਨ। ਜੰਗਲਾਂ ਦੀ ਕਟਾਈ, ਸ਼ਹਿਰਾਂ ਦਾ ਸ਼ੋਰ, ਪਲਾਸਟਿਕ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦੇ ਕਾਰਨ ਪਿਛਲੇ 30 ਸਾਲਾਂ ਵਿੱਚ ਪ੍ਰਵਾਸੀ ਪੰਛੀਆਂ ਦੀ ਆਬਾਦੀ ਵਿੱਚ 40% ਦੀ ਗਿਰਾਵਟ ਆਈ ਹੈ ਅਤੇ ਹੁਣ ਉਹਨਾਂ ਨੂੰ ਕਾਫੀ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇਹਨਾਂ ਪੰਛੀਆਂ ਨੂੰ ਸੰਭਾਲਣ ਦੀ ਅੰਤਰਰਾਸ਼ਟਰੀ ਯਤਨਾਂ ਦੀ ਲੋੜ ਹੈ।
1: ਹੁਣੇ ਤੁਸੀਂ ਮਿਸਰ ਦੀ ਭਾਟੀਆ ਹੋਰਾਂ ਤੋਂ ਇੱਕ ਵਾਰਤਾ ਸੁਣ ਰਹੇ ਸੀ, ਪ੍ਰਵਾਸੀ ਪੰਛੀਆਂ ਦੀ ਵਿਚਿੱਤਰ ਦੁਨੀਆ। ਦੋਸਤੋ, ਅੱਜ ਭਾਰਤ ਦੇ ਮਹਾਨ ਲੇਖਕ ਰਵਿੰਦਰ ਨਾਥ ਟੈਗੋਰ ਦੀ ਜਨਮ ਵਰੇਗੰਢ ਵੀ ਮਨਾਈ ਜਾ ਰਹੀ ਹੈ। ਰਵਿੰਦਰ ਨਾਥ ਟੈਗੋਰ ਭਾਰਤ ਦੇ ਰਾਸ਼ਟਰ ਗੀਤ ਜਨ ਗਣ ਮਨ ਅਤੇ ਬੰਗਲਾਦੇਸ਼ ਦੇ ਰਾਸ਼ਟਰੀ ਗੀਤ ਅਮਰ ਸੋਨਾਰ ਦੇ ਰਚਨਾਕਾਰ ਨੇ। ਉਹ ਸਾਹਿਤ ਲਈ ਨੋਬਲ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਸਨ। ਉਹਨਾਂ ਨੂੰ ਗੁਰੂ ਦੇਵ ਕਹਿ ਕੇ ਵੀ ਪੁਕਾਰਿਆ ਜਾਂਦਾ ਹੈ। ਉਹਨਾਂ ਨੇ 40 ਨਾਟਕ, 35 ਕਾਵਿ ਸੰਗ੍ਰਹਿ, 11 ਕਹਾਣੀ ਸੰਗ੍ਰਹਿ, ਨੋਵਲ ਅਤੇ 3000 ਦੇ ਕਰੀਬ ਗੀਤਾਂ ਦੀ ਰਚਨਾ ਕੀਤੀ। 1901 ਵਿੱਚ ਉਹਨਾਂ ਸ਼ਾਂਤੀ ਨਿਕੇਤਨ ਨਾਮ ਦੇ ਸਕੂਲ ਦੀ ਸਥਾਪਨਾ ਕੀਤੀ, ਜਿਸ ਨੂੰ ਅੱਜ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਓ ਅੱਜ ਇਸ ਮਹਾਨ ਸ਼ਖਸੀਅਤ ਨੂੰ ਯਾਦ ਕਰਦੇ ਹਾਂ, ਸੁਣਦੇ ਹਾਂ ਬੁੱਲੇ ਸ਼ਾਹ ਦਾ ਇਹ ਕਲਾਮ, ਆ ਮਿਲ ਯਾਰ ਸਾਰ ਲੈ ਮੇਰੀ, ਜਿਸ ਨੂੰ ਆਵਾਜ਼ ਦਿੱਤੀ ਹੈ ਸੁਰਿੰਦਰ ਕੌਰ ਨੇ।

ਅਸੀਂ ਸੁਣ ਰਹੇ ਸੀ ਕਾਫੀ ਬੁੱਲੇ ਸ਼ਾਹ ਦੀ ਬਸ ਕਰ ਜੀ ਹੁਣ ਬਸ ਕਰ ਜੀ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।